0: ਫਿਰ ਜਨ ਬਲਾਬਾ
1: ਇਸ ਤੋਂ ਤੁਦ ਕੋ
0: ਅਮੋਗਿ ਤੁੰ ਦਮ ਗੁਮੋ ਤੋ
1: ਹੋ ਆ ਦੇ ਕੇ ਮਾ ਪਾਤੇ ਆਓ
0: ਪਾਤੇ ਮਨਾ ਬੋਲਾ ਮਨ ਰਸੁਨ ਗਾ ਇੰਦੀ ਕੋ ਮਕ ਪਾਤੀ
1: ਹੋ ਆ ਅਮੋ ਲੈ ਆ
0: ਸਤੋ ਲੰਗਾ ਨੀ ਨਗ ਲੀਗਾਤ ਦਾਉ ਹਾ ਕੁਆਤਨ ਕੋ ਨਾ ਅੰਗ ਬਿਲੋਗ ਗਾ ਸੁਦਾਤ ਮੋ ਟਾਈਮਿੰਗ ਔਨ ਕੋ ਤਾਨੀ ਨਾ ਗਾ ਕੁਆਤ ਕਾ ਗੀਤ ਬਲਾ ਸੰਗ ਟ੍ਰਾਈਸਿਕਲ ਬਸ ਕਾ ਜਿਪ ਨੀ ਟਾਪੋਸ ਅਮੋ ਮਨਾ ਪਾ ਗਾ ਕੁਆਤ ਕੋ ਸਾ ਬਿਲੋਗ ਗਾ ਸੁਦਾਤ ਉਦਾ ਮੋ ਨਾ ਬੱਚਾ ਗਾ ਨਾ ਉਹ ਨਾ ਸਮ ਤੰਗ ਗਾ ਕੁਆਤ ਕਾ ਤੋ ਉਦਾ ਮੋ ਨਾ ਬੱਚਾ ਗਾ ਨਾ ਦਾਉ ਨਾ ਗਾ ਅਲਸਾ ਮਨੰ ਅੰਗ ਗਿਨਾ ਪਲਸਟਰਨ ਮੋ ਆਕੋ ਤੋ ਕਿਨ ਅਕਵਾਤ ਕੋਂ ਬਿਲੋਗ ਨਾ ਸੁਦਾਤ
1: ਗ੍ਰੈਬੀ ਬਾ
0: ਓਪਸ ਇਦੀ ਕਾ ਮਗ ਸ਼ਿਲਿੰਗ ਆ ਇੰਦੀ ਕਾ ਮਗ ਪਾਤੀ ਕਈ ਇੰਦੀ ਬਲਾ ਨਾ ਪੁਈਦੀ ਗਈ ਇੰਦੀ ਮਗ ਪਾਤੀ
1: ਬਲਾ ਮਗ ਨਾ ਕਾ ਬਲਾ ਗੈ ਦੇ ਕਾ ਮਗ ਪਾਤੀ ਆ
0: ਆਵਾ ਆਪੀ ਕੋ ਨਾ ਇੰਦੀ ਕਾ ਮਗ ਪਾਤੇ
1: ਵਾ ਪਾਤੀ ਕੋ ਨਾ ਯਾ
0: ਇਨਾ ਯਾ
1: ਅਸ਼ਾ ਤੋ ਲੰਗ ਅਦਮ ਗੋ ਮ ਕੋ ਗਾਨੇ ਨਾ ਕੁਆਟ ਕੋ ਬਿਲੋ ਗਾ ਫਿਲੀਪੀਨਸ ਮੋ ਗਿੰਤਾਈ ਮੈਂ ਕੋ ਪਾ ਗਿੰਤਾਈ ਮੈਂ ਕੋ ਪਕੋ ਨੋ ਸ਼ਮ ਦੰਗ ਨਾ ਕੁਆਟ ਕਾ ਸੰਗ ਸਕਾ ਸੁਦਾਦ ਅਮੋ ਮਾਨ ਪਕ ਕੁਆਟ ਕਾ ਸੰ ਬਿਲੋ ਗਾ ਫਿਲੀਪੀਨਸ
0: ਕਰਾਬੀ ਬਾ
1: ਇੰਦੇ ਕਾ ਮਕ ਸਲੇ ਇੰਦੇ ਕਾ ਮਾ ਮਕ ਪਾਤੇ ਕੇ ਕੇ ਤਾ ਤਕਾ ਬਲਾ ਪਕ ਕੁਆਟ ਮੋ ਸੰ ਸੁਦਾਦ ਅਮੋ ਤੋ ਪਕ ਕੁਆਟ ਕਾ ਸੰ ਬਿਲੋ ਗਾ ਫਿਲੀਪੀਨਸ
0: ਸਜੇ ਸਜੇ ਆਈ ਨਾ